ਕਹਾਂ ਹੈ ਨਿਬਿਆ ਕੇ ਡਾਰੀ ਮਹਿੰਗਾ ਬਰਾਰੀ ਨਿਬਿਆ ਕੇ ਡਾਰੀ ਮਹਿੰਗਾ ਬਰਾਰੀ ਝੂਲਾ ਪਰਾ ਪੇਂਗ ਮਾਰੇ ਮੁਰਾਰੀ ਝੂਲਵਾ ਪਰਾ ਪੇਂਗ ਮਾਰੇ ਮੁਰਾਰੀ।